0: ਮੁੜਮਾਏ ਰਾਖੀ ਜਿਹਾ ਰਾਜ ਸਤਰ ਰਾ ਜਲਸਾ ਮਾਏ ਉਹ ਐਲਾਨ ਕੀਨੋ ਵੇ ਕਹਿਓ ਕਿ ਜੈਪੁਰ ਰਾ ਕੋਚਿੰਗ ਹਬ ਮਾਏ ਇਨੋਵੇਸ਼ਨ ਸੈਂਟਰ ਖੋਲਿਓ ਜਾਵੇਲਾ ਕਾਰਜਕ੍ਰਮ ਦੇ ਦੌਰਾਨ ਸ਼੍ਰੀ ਸ਼ਰਮਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਦੇਸ਼ ਭਰ ਰਾ ਵਿਗਿਆਨ ਕਲਬਾਂ ਜੁੜਿਆ ਵਿਦਿਆਰਥੀਆਂ ਸਾਗੇ ਬਾਤਚੀਤ ਕੀਨੀ ਰਾਜਪਾਲ ਹਰੀਭਾਊ ਬਾਗੜੇ ਹੀ ਵਿਗਿਆਨ ਔਰ ਤਕਨੀਕ ਨੇ ਸਮ੍ਰਿਧ ਔਰ ਸਵਸਥ ਜੀਵਨ ਸਾਰੂ ਕਾਮ ਲੇਵਣ ਬਾਬਤ ਕਹਿਓ ਹੈ ਵੇ ਅੱਜ ਰਾਸ਼ਟਰੀ ਪ੍ਰੌਦਯੋਗਿਕੀ ਦਿਵਸ ਦੇ ਮੌਕੇ ਜੈਪੁਰ ਰਾ ਕੇਂਦਰੀ ਇਲੈਕਟ੍ਰੋਨਿਕਸ ਅਭਿਆਂਤਰੀਕੀ ਅਨੁਸੰਧਾਨ ਸੰਸਥਾਨ ਸਿਰੀ ਕਾਨੀਵ ਰਾਖੀ ਜਿਹਾ ਕਾਰਜਕ੍ਰਮ ਮਾਏ ਬੋਲ ਰਿਹਾ ਹਾਂ ਸ਼੍ਰੀ ਬਾਗੜੇ ਇਨ ਸੰਸਥਾਨ ਨੂੰ ਅਨਾਜ ਔਰ ਤਰਕਾਰੀਆਂ ਨੇ ਬਚਾਵਣ ਸਾਰੂ ਕਾਮ ਲਈ ਜਾਵਣ ਵਾਲੀ ਕੀੜਾ ਮਾਰਨ ਰੀ ਦਵਾਈਆਂ ਔਰ ਰਸਾਇਣਾਂ ਰੀ ਜਾਂਚ ਸਾਰੂ ਨਵਾਂ ਉਪਕਰਨ ਵਿਕਸਿਤ ਕਰਨ ਬਾਬਤ ਕਹਿਓ ਵੇ ਕਹਿਓ ਕਿ ਮੌਜੂਦਾ ਦੌਰ ਮਾਏ ਖਾਣ ਪੀਣ ਰੀ ਚੀਜ਼ਾਂ ਮਾਏ ਜ਼ਹਿਰੀਲੀ ਚੀਜ਼ਾਂ ਦੀ ਮੌਜੂਦਗੀ ਦੀ ਜਾਂਚ ਘਣੀ ਮੋਟੀ ਜ਼ਰੂਰਤ ਹੈ ਇਹ ਮੌਕੇ ਰਾਜਪਾਲ ਰਾਜਸਥਾਨ ਵਿਗਿਆਨ ਮਹੋਤਸਵ 2026 ਰੀ ਸਮਾਰਿਕਾ ਔਰ ਪੋਸਟਰ ਰੋ ਵਿਮੋਚਨ ਕੀਨੋ ਚਾਲੂ ਮਾਲੀ ਸਾਲ 2026-27 ਮਾਏ ਦੇਸ਼ ਦੀ ਮਾਲੀ ਵਿਵਸਥਾ ਮਾਏ 6.6% ਦੀ ਬਦੋਤਰੀ ਦਾ ਆਸਾਰ ਹੈ ਭਾਰਤੀ ਸਟੇਟ ਬੈਂਕ ਕਾਨੂੰ ਆਜ ਜਾਰੀ ਰਿਪੋਰਟ ਮੁਜਬ ਲਾਰਲਾ ਮਾਲੀ ਸਾਲ ਦੀ ਚੌਥੀ ਤਿਮਾਹੀ ਮਾਏ ਅਸਲੀ ਸਕਲ ਘਰੇਲੂ ਉਤਪਾਦ GDP ਮਾਏ ਬਦੋਤਰੀ ਰੋ ਅਨੁਮਾਨ ਕਰੀਬ 7.2% ਲਕਾਈਚਿਓ ਹੋ ਇੰਬੀਚੇ ਉਪ ਮੁੱਖ ਮੰਤਰੀ ਡਾਕਟਰ ਪ੍ਰੇਮ ਚੰਦ ਬੈਰਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੀ ਸਾਧਨਾ ਨੇ ਬੁੱਧਿਓ ਕਾਮ ਲੇਵਣ ਔਰ ਬਚਤ ਰੀ ਅਰਜ ਨੇ ਦੇਸ਼ ਨੇ ਮਾਲੀ ਤੌਰ ਨੂੰ ਮਜ਼ਬੂਤ ਬਣਾਉਣ ਰੀ ਦਿਸ਼ਾ ਮਾਏ ਮੋਟੋ ਜਤਨ ਬਤਾਇਓ ਹੈ ਸ਼੍ਰੀ ਬੈਰਵਾ ਕਹਿਓ ਕਿ ਦੁਨੀਆ ਰਾ ਮੌਜੂਦਾ ਹਾਲਾਤ ਨਾ ਧਿਆਨ ਰੱਖਦਾ ਥਕਾਂ ਵਿਦੇਸ਼ੀ ਮੁਦਰਾ ਭੰਡਾਰ ਨੇ ਬਚਾਵਣ ਸਾਰੂ ਜਨਤਾ ਨੇ ਪ੍ਰਧਾਨ ਮੰਤਰੀ ਰੀ ਅਰਜ ਮਾਨਣੀ ਚਾਹੀਚੈ
1: जब भी ऐसी कोई वैश्विक महामारी हुई हो या वैश्विक समस्या हुई हो तब उन्होंने एक एक स्टेप लिया जिससे कि हमारे देश में कोई इस तरह की कोई परेशानी नहीं आए जो पेट्रोल डीजल के लिए गैस के लिए और सोना नहीं कर दे एक उन्होंने कहा है संदेश दिया है कि अफवाह नहीं करें इसलिए उन्होंने बहुत अच्छी बात बताई है हम सबको आपके माध्यम से भी कहना चाहूंगा कि फिजूल खर्ची नहीं करके हम एक आय को हमारी को जिसका अगर हम बचत करेंगे तो निश्चित रूप से वो हमारे काम
0: प्रदेश में जनगणना 2027 रा तेत 1 मई उ चल रहा जनगणना रा पहला दौर रा तेत करी जी स्वगणना माए लाडला 10 दिन माए 6.5 लाख बत्ता परिवार शामिल भैर डिजिटल प्रक्रिया पूरी कर लेनी है स्वगणना रा मामला माए अव्वल जयपुर जिला माए 50,000 बत्ता परिवार स्वगणना पूरी कर लेनी है सीकर जिलो 32,000 परिवारों की स्वगणना सागे दूजा नंबर माथे है ध्यान योग है कि स्वगणना रो काम 15 मई ताई चलेला 16 मई उ 14 जून ताई प्रगणक घर घर जार मकाना री गिनती करेला इ बीच बालोतरा जिला माए सगला घरा माए स्वगणना पूरी करावन वाला प्रगणका और सुपरवाइजरां रो आज जिला कलेक्टर मान कीनो भीलवाड़ा रा रूपाहेली टेक्सटाइल पार्क माए कारखाना लगावन वाला सारू रिकोरी ओर प्लॉट देवन रे प्रक्रिया शुरू करी ची है इना तेत 2,500-36,000 वर्ग मीटर ताई रा प्लॉट मुहैया कराया जावेला राइजिंग राजस्थान अभियान रा तेत राज्य सरकार सागे करार करन वाला निवेशक रिकोरा ऑनलाइन पोर्टल रे जरिए 14 मई ताई अर्जी दे सके है ई पार्क माए बुनियादी सुविधा विकसित करण सारू करीब 221 करोड़ रुपया मंजूर करी चिया है रबे मौसम राज्य रा आतुणी हलका माए घनी जोरदार गर्मी बीच लू बाज रही है जैसलमेर बाड़मेर बालोतरा और जोधपुर रा कई हलका माए आज लू बाजणो जिंदगी माथे घणो असर पड़ियो बाड़मेर माए 47.3 फलौदी माए 46.8 जैसलमेर माए 46.5 और बीकानेर माए 45.3 डिग्री सेल्सियस अधिकतम तापमान दर्ज करीचियो कई थोड़ा रात्रि बगती तापमान 30 डिग्री सेल्सियस ऊंचो दर्ज करीचियो मौसम केंद्र जयपुर रे मुजब दिन और रात्रि बगत तापमान माए बढ़ोतरी आवता 4-5 दिन ताई चालती रेवन रा आसार है इन दौरान जोधपुर और बीकानेर संभाग माए लू बाजती रेवन री शंका है इन बीच आवता 48 घंटा माए बीकानेर जयपुर और भरतपुर संभाग और शेखावाटी हल्का माए कठा कठा तेज आंधी सागे छाटो छिड़को वेवन री संभावना है चित्तौड़गढ़ जिला माए निम्बाहेड़ा गेला माथे वंडर चौराहा कन्ने आज तड़के अनजान गाड़ी री फेंट